0: ਕਾਫੀ ਬਾਬਾ ਬੁੱਲੇ ਸ਼ਾਹ ਮੈਂ ਗੱਲ ਉੱਥੇ ਦੀ ਕਰਦਾ ਹਾਂ ਇਹ ਬੁੱਲੇ ਸ਼ਾਹ ਕੀ ਇੱਕ ਬੇਹੱਦ ਰਹੱਸਮਈ ਰਚਨਾ ਹੈ ਜੋ ਅਨਿਸ਼ਚਿਤਤਾ ਆਤਮ ਖੋਜ ਔਰ ਈਸ਼ਵਰ ਕੇ ਪ੍ਰਤੀ ਸਮਰਪਣ ਕੇ ਜ਼ਰੀਏ ਸਾਧਕ ਕੀ ਅਧਿਆਤਮਿਕ ਯਾਤਰਾ ਕੋ ਦਰਸਾਤੀ ਹੈ ਕਵੀ ਇੱਕ ਐਸੀ ਸੱਚਾਈ ਕੀ ਬਾਤ ਕਰਤੇ ਹੈ ਜੋ ਭੌਤਿਕ ਦੁਨੀਆ ਸੇ ਪਰੇ ਹੈ ਇੱਕ ਐਸਾ ਅਧਿਆਤਮਿਕ ਸੱਤਯ ਜਿਸੇ ਆਮ ਭਾਸ਼ਾ ਮੇ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਵਹ ਈਸ਼ਵਰੀ ਪ੍ਰੇਮ ਔਰ ਆਂਤਰਿਕ ਜਾਗ੍ਰਿਤੀ ਕੇ ਆਪਣੇ ਅਨੁਭਵ ਕੋ ਸਾਝਾ ਤੋ ਕਰਨਾ ਚਾਹਤੇ ਹੈ ਲੇਕਿਨ ਸਾਥ ਹੀ ਆਪਣੀ ਝਿਜਕ ਔਰ ਡਰ ਕੋ ਵੀ ਸਵੀਕਾਰ ਕਰਤੇ ਹੈ ਕਿਉਂਕਿ ਐਸੇ ਸੱਤਯ ਕੋ ਕੇਵਲ ਤਰਕ ਯਾ ਬੁੱਧੀ ਕੇ ਜ਼ਰੀਏ ਪੂਰੀ ਤਰ੍ਹਾਂ ਨਹੀਂ ਸਮਝਾ ਜਾ ਸਕਦਾ
1: ਦਿਸ ਵਨ ਇਜ਼ ਅ ਡੀਪ ਮਿਸਟੀਕਲ ਕੰਪੋਜੀਸ਼ਨ ਬਾਏ ਬਾਬਾ ਬੁੱਲੇ ਸ਼ਾਹ that explores the seeker's spiritual journey through uncertainty, self-discovery, and surrender to the divine. While the poet wishes to share his experience of divine love and inner awakening, he admits his hesitation and fear because such truths cannot be fully understood through reason.